ਤੇ ਪਰਾਂ ਨਾ ਸਾਪਰੀ ਇਸ ਮੂਵੀ ਇਸ ਗਜਿੰਗ ਰਾਇ ਐਡਲ ਹੇਮ ਲਾਇਆ ਹੈ ਬਾਹਰ ਗਜਿੰਗ ਰਾਇ ਪਲਸ ਸ਼ਿਮ ਨਾ ਫਿਲਮ ਕੀ ਕਹਿਣਾ ਬਾ ਰਾਇ ਰੂ ਦਾ ਕਵਿਤਾ ਬਟ ਉ ਹਰੀ ਹਰਨ ਤੇ ਕਪੋਰ ਮਿੰਤਾ ਕਲਾ ਦਾ ਪਰਤਾ ਨਿਉ ਲਾ ਸਨ ਫੋ ਮਿੰਟ ਬਟ ਇਨ ਸੋ ਸ਼ਸ਼ੀ ਪੋਰ ਬਟ ਕਾ ਆਕਾਸ਼ ਵਾਨੀ ਸ਼ਲੋਂ ਨਾ ਕਬੰ ਤਕ ਖੂਬੋਰ ਹਾ ਕਤੀਨ ਖਾਸੀ ਪਰ ਲੋ ਵਨਮ ਲੇ ਚੁਨ ਚੁਨੋ ਦਾ ਮਾਰ ਬੰਗਿੰ ਸਵਨ ਫਾਈ ਬੀ ਬਟ ਕਾ ਪ੍ਰੋਗਰਾਮ ਮਿਊਜ਼ਿਕ ਔਨ ਦਾ ਗੋ ਹਾ ਕਪੋਰ ਪਰਾ ਲਾ ਲਾ ਸਾ ਫੋ ਯੈਸ ਮਾਈ ਡੀਅਰ ਲਿਸਨਰਸ ਇਨ ਅ ਸ਼ਾਰਟ ਵਾਈਲ ਦੈਟ ਇਜ਼ ਅ 7:50 ਵੀ ਵਿਲ ਰੀਲੀ ਆਕਾਸ਼ ਵਾਨੀ ਸ਼ਲੋਂ ਫੋਰ ਦਾ ਖਾਸੀ ਨਿਊਜ਼ ਬੁਲੇਟਿਨ ਬਟ ਡੋਂਟ ਗੋ ਐਨੀਵੇਅਰ ਬਿਕਾਜ਼ ਐਟ 8:40 ਵੀ ਵਿਲ ਬੀ ਬੈਕ ਵਿਦ ਮੋਰ ਸੌਂਗਸ. Yes, this is Akashvani FM.